0: ਨੋਗ ਦਾ ਸੇਟਸ ਨਾ ਰੇ ਸਿਉਤ ਦਾ ਸੋ ਨੋ ਹੈ ਨਿਸ ਤਾਂ ਮੈਂ ਤੇ ਬਾਜ ਮੋਨ ਗਿਆ ਉਹ ਜੀ ਇਨੂ ਕਿਚ ਕਨੇ ਸਦਾ ਦੇ ਦੇ ਚ ਲੈਬਰਡੋਰ ਇਹ ਕੋ ਇਹ ਗਵਿਤ ਕੋ ਗਿਆ ਵੇ ਵੇ ਦੇ ਟੈਕਸ ਗਿਆ ਕਿ ਦੇ ਕਨੋਪ ਤਮ ਜੂ ਇਹ ਇਹ ਜੂ ਇਹ ਬੀਜ ਗਿਆ ਸਨ ਹੀ ਗਨਿਓ ਉਹ ਦੇ ਦੇ ਚ ਗਿਆ ਇਹ ਹੈ ਚਰਚ ਫਾਲਸ ਆਈ ਹੈ ਨੰਨ ਸਕਮੋਨ ਗਿਆ ਇਹ ਟੈਕਸ ਗਿਆ ਇਹ ਕੋਈ ਉਹ ਹੈ ਮੈਂ ਸਕਮੋਨ ਗਿਆ ਹੈ ਕੋ ਨੋ ਜੀ ਚਾਈ ਹੈ ਇਹ ਕੋ ਨੋ ਜੀ ਕਾ ਬੇਜ ਗੌਸਤਾ ਦੋ ਯੇ ਯੋ ਕਮ ਸਨ ਹਾ ਕੋ ਯੇ ਯੋ ਆਈ ਯੋ ਮੈਂ ਸਕਮੋਨ ਆਈ ਹੈ ਮਿਸਨ ਹੀ ਗਨਿਓ ਗਿਆ ਰਿਪੋਰਟਿੰਗ ਆਨ ਉਸ ਆਈ ਹੈ ਆਈ ਦੇ ਕੇ ਆਈ ਹੈ ਆਈ ਇੰਡੀਪੈਂਡੈਂਟ ਕਮਿਟੀ ਹੈ ਕੋ ਨੋ ਜੀ ਚ ਕਮ ਸਨ ਹਾ ਕੋ ਗਿਆ ਅਨਿਊ ਮਗ ਬੇ ਗਾ ਚੋ ਯੇ ਗੈ ਸਨ ਦੋਇਤ ਕੋ ਗਿਆ ਦਾਪ ਸਕੋਨ ਉਹ ਹੈ ਗਿਆ ਆਈ ਹੈ ਉਹ ਨਿਊਫਿਨਲੈਂਡ ਆਈ ਹੈ ਚੌਚਮਾ ਕਿ ਮਗ ਉਹ ਹੈ ਨਿਊਫਿਨਲੈਂਡ ਆਈ ਹੈ ਉਸ ਕਦਮ ਚੈਸ ਹੋ ਗਿਆ ਆਈ ਐਂਡੋਇਟ ਟਾਕਸ ਤੋ ਗਿਆ ਯਾ ਆਈ ਟੀ ਜੀ ਜੀ ਹਾਈ ਸਿਦਨਾ ਦੋ ਆਈ ਹੈ ਈਯੂ ਈਨੋ ਗਿਆ ਸਿਕਦਗੀ ਬਾਈ ਹੈ ਉਹ ਟਾਕਸ ਆਈ ਮੁਡੇਜ ਗਿਆ ਆਈ ਹੈ ਚਿਕੋਨ ਗਿਆ ਉਹ ਤੋ ਦਾਗਨੋਚ ਉਸ ਦਾਗਨੋਚ ਕਿ ਉਹ ਦੇ ਦੇ ਚੈ ਲੈਬਰਡੋਰ ਗਿਆ ਮਾਰਕ ਨਿਊ ਮਗ ਇਹ ਕੋ ਆਈ ਹੈ ਤਾਬਤ ਸਦ ਗਿਆ ਹੈ ਯੇ ਮਿਸਤ ਮਾਜਦ ਗਿਆ ਹੈ ਯੇ ਮਿਸਤ ਮੋਦ ਯੇ ਯੋ ਇਨੂ ਹੋ ਗਏ ਇਸ ਕਨੇ ਸਿੱਚ ਗਿਆ ਇਹ ਕੋ ਕਨੇ ਦੇਦ ਗਿਆ ਆਈ ਉੱਚੀ ਨਿਊ ਫਿਨਲੈਂਡ ਗੇ ਮੈਗ ਲੈਬਰਡੋਰ ਇਸ ਨਗ ਨੀਚੇ ਗਿਆ ਜੀ ਜੀ ਕਿਆ ਆਈ ਹੈ ਅਨਸਕਮੋਦ ਹੋ ਗਿਆ ਐਮ ਯੋ ਸਿੱਚ ਗਿਆ ਅਨਸਕਮੋਨੀਓ ਨਿਸਤਾਬਾ ਮਿਸ ਠੀਕ ਹੈ ਅੱਜ ਕੋਈ ਛੀ ਕੁਛ ਗਿਆ ਜੀ ਇਨੂ ਗੇ ਇਸ ਕਨੇ ਸਦੋ ਹੈ ਕੋ ਸਵੀਟ ਟੈਕ
1: We understand that Newfoundland lost out in 1969, so we don't want to put ourselves in that position as well. And certainly we've managed to negotiate a deal that would not put us in that position.
0: I Newfoundland gya ji won to so do ye yo I big to sub go do some no big to get stitch gya he and ga ga ji I mo diagnosis ha abit sum sin higani sweet them ਮੁਈ ਮਾ ਗਏ ਹੈ ਮੁਈ ਨੂੰ ਇਸ਼ਨਾ ਕੁਸ਼ਨਾ ਮੀਂ ਜੇ ਜੀ ਇਸ਼ਨਾ ਕੁਸ਼ਿਆ ਚੋ ਹੈ ਸਵੀਤਮ ਗਿਆ ਮੁਈ ਦੇਨ ਨੁਈ ਮੁਈ ਗੈਨ ਦੇਨ ਨੁਈ ਤਾਨਾ ਨੀ ਸਵੀਤਮ ਗਿਆ ਕਿ ਅਗੁ ਨੋ ਯੇ ਯੋ ਆਈ ਹੈ ਅਗੁ ਨੋ ਕਿ ਜਿਸ ਨਾ ਸਟੇਜ ਗਿਆ ਆਈ ਹੈ ਦਬ ਕਿ ਆਈ ਹੈ ਜੇ ਦੁੱਖ ਚ ਗਿਆ ਆਈ ਹੈ ਨਿਆਂ ਜੇ ਗਨੋ ਫਤ ਮਚ ਹੈ ਮੈਂ ਗੋਚ ਗਿਆ ਦੁੱਖ ਚੇ ਹੀ ਡੋ ਨਾਨੋ ਚੀ ਸਵੀਤਮ ਗਿਆ ਐਗਾ ਜੋ ਜੀ ਇਸ਼ਨਾ ਕੁਸ਼ਿਆ ਜੇ ਜੀ ਤਾਇਆ ਚੁੱਤ ਗਿਆ ਸਸਨ ਦੇ ਹੈ ਅੰਤ ਕਿਆ ਗਾ ਉਹ ਤਾਇਆ ਚੀ ਸਵੀਤਮ ਗਿਆ ਅਨ ਮਾ ਗਈ ਹੈ ਨਗਾਂਸਕ ਕੋ ਯੋ ਨਿਊ ਫਿਨਲੈਂਡ ਗੇ ਮਾ ਕੋ ਲੈਬਰਡੋਰ ਟੋਨੀ ਵੇਕਮ ਐਕੁਨ ਨਿਊ ਗੈ ਸਵੀਤ ਕਿਆ ਉਦਾਕ ਸੀਚ ਕਿਆ ਅਨ ਨੇ ਤੁਕ ਚ ਕਿਆ ਹੈ ਨੋ ਮਿੰਟਸ ਕਮੋਨ ਗਿਆ ਮੈਂ ਨਸ ਵੀ ਯਾ ਬਦੇਤਮ ਹੀ ਗੁਜ ਗਿਆ ਅਨ ਗਿਆ ਅਨ ਗਿਆ ਹੈ ਇਕਨੋਪਟਿਕ ਨੋ ਚ ਕਿਆ ਹੈ ਨਿਊ ਫਿਨਲੈਂਡ ਗਿਆ ਐਕੁਤ ਮਾਗ ਵੈਸ ਜੋ ਸ਼ਾਂਤ ਸੇ ਬੀ ਕੋ ਕਿਆ ਇਸ ਮੈਂ ਗੁਜ ਗਿਆ ਜੇ ਦੂਦਾਗ ਨੋ ਕੋ ਨਿਊ ਇਮ ਹੀ ਦੋ ਨਾਨੋ ਚ ਗਿਆ ਉਹ ਹੈ ਮੈਂ ਨਾਈ ਦਪਾਜ ਮੋ ਨਾਈ ਉਦੇ ਸ ਜੀਵਨ ਚ ਗਿਆ ਜੀ ਮਾ ਗਈ ਹੈ ਇਸ ਮੈਂ ਇਸ ਕਾਨੇ ਸਦ ਹੋ ਗਿਆ ਇਹ ਚੀਜ਼ ਦੇ ਜੀ ਵੀ ਛੇ ਦ ਹੋ ਗਿਆ ਇਨ ਦੁਬੀਨਾ ਨੂੰ ਇਚ ਆਈ ਐਗੂ ਇਹ ਯੂਸ ਉਹ ਗਿਆਨ ਚੀਹ ਕਾਨ ਐਗੂ ਨੂੰ ਇਹ ਯੂਸ ਚੀਹ ਕਾ ਆਪ ਮਾਗ ਨੋ ਦ ਹੋ ਗਿਆ ਇਨ ਆਬਿਤ ਗਿਆ ਨੁਖ ਤਾਗ ਨੋ ਚਨ ਹੈ ਇਹ ਜੀ ਉਸਤਾਦ ਹੋ ਗਿਆ ਵਾਸ਼ਟਨ ਮਾਗ ਨਿਊ ਗਿਆਨ ਤੇ ਵਾਸ਼ਟਨ ਮਾਸ਼ੋ ਦੋ ਮੀ ਹੋ ਗਿਆ ਜੀ ਆਬਿਤ ਨੀਚ ਗਿਆ ਅੰਤ ਮਾ ਗਈ ਹੈ ਅੰਤ ਕਿਆ ਜੀ ਚਖਾ ਗਨੋ ਦੋਨ ਅਨਿਊ ਮਾਕਸ਼ਨੀ ਐਗੂ ਤਿੰਨ ਥਾਈ ਹੈ ਕਿਆ ਜੀ ਨੁਖ ਤਾਗ ਨੀਚ ਨਿਓ ਵੈਸੇ ਕੋਈ ਤੁਮ ਸਥੀ ਜੋ ਸਵੀਤ ਮਾ ਜੇ ਬੀ ਇਚ ਗਿਆ ਤਨ ਹਾਓ ਕਈ ਚਕਾ ਨਸ਼ ਦੋ ਤਨ ਹਾਓ ਕਈ ਦਾਤ ਸੀ ਦੋ ਗਿਆ ਕਿ ਮਾ ਗਈ ਹੈ ਉਹ ਹੈ ਕਿ ਬਾ ਇਸ਼ਨਾਕ ਚੋਗਾ ਨੁਖ ਤਾਗ ਨੋਚ ਗਿਆ ਉਦੇ ਦੇ ਚ ਜੀ ਨੁਖ ਤਾਗ ਨੋ ਦੇ ਸਹੀ ਹੈ ਆਰਵਾ ਉਤਾ ਕਸੀਚ ਗਿਆ ਗਾ ਨਿਸ਼ ਜੀ ਸ਼ਿਗਾ ਦੇ ਦੇ ਚ ਗਿਆ ਨੈਸ਼ਨਲ ਮਿਲਟਰੀ ਅੰਤ ਮਾ ਗਏ ਇਟਸ ਕਾਗਨੋ ਦੋ ਗਿਆ ਜੀ ਚਾਹੀ ਹੈ ਅਗਨ ਹਾਵੀ ਕਾਗਨੋ ਦੋ ਗਿਆ ਜੀ ਦੇ ਸੁਤਾ ਚ ਗਿਆ ਹੈ ਜੀ ਛੇ ਦੋ ਨੇ ਦਬੀ ਨਾ ਨੋਚ ਗਿਆ ਉਮਾਗ ਇਹ ਤੋ ਡਾਇਗਨੋਸ ਕਿਆ ਗੋ ਤੋ ਐਚ ਬੀ ਚੋ ਹੈ ਉਠ ਗਿਆ ਕੈਨੇਡਾ ਹੈ ਇੰਤ ਮਾਗ ਇੱਕ ਨੋਪ ਨੋਪ ਡਾਇਗਨੋਸ ਕਿਆ ਹੈ ਹੈ ਗਿਆ ਅੰਤੇ ਜੀ ਵੀ ਛੇ ਦੋ ਗਿਆ ਹੈ ਐਂਡ ਬੀ ਨਾਨੂਚ ਜੇ ਜੀ ਜੀ ਕਾ ਆਪ ਮਾਗ ਨੋ ਦੋ ਗਿਆ ਈਓ ਈ ਨੋ ਇਟਸ ਕਾ ਨਸ ਦੋ ਗਿਆ ਜੀ ਗਿਆ ਵੰਜ ਹੈ ਹੈ ਜੀ ਵੀ ਛੇ ਦੋ ਗਿਆ ਅੰਤ ਬੀ ਨਾਨੂਚ ਗਿਆ ਉਮਾਗ ਰੇਂਜਰ ਸਰਜੰਟ ਹੈ ਟਾਈਟਸ ਅਲੂਲੂ ਉਦੇ ਦੇ ਚੇ ਗਿਆ ਪੌਂਡ ਇਨਲੈਂਡ ਇੱਕ ਦੇ ਵੇ ਚੀਤ ਇੱਕ ਹੈਗ ਨੇ ਦੇਦ ਗਿਆ ਨਸਤਾ ਬਤ ਸਟੇਟ ਇਟ ਸਟੇਟ ਤਮ ਹੀ ਗੁੱਦ ਗਿਆ ਇਟ ਸਟੇਟ ਤੱਕ ਗਿਆ ਇਸ ਚੀ ਕਾ ਮੈਗਨੋ ਦੋ ਗਿਆ ਜੀ ਇਸ ਮੇ ਉੱਚ ਗਿਆ ਜੀ ਗਿਆ ਜੀ ਵੀ ਛੇ ਦੋਨ ਦੇ ਹੈ ਦੇ ਕੇ ਸੁਤਾਚ ਗੰਦ ਬਿਨਾ ਨੂੰ ਇਚ
1: ਇਟਸ ਅ ਸਪੈਸ਼ਲ ਡੇ ਟੂ